ਗਹਿਦਾਰਨ ਹੇਸ਼ਾ ਗਹਿਦਾਰਨ ਰਾਡੀਓ ਦੇ ਨਾਲ ਹੁਣ ਨਹਾ ਲਿਬਰ ਨਾਮਾਇਆ ਰੋਲਾ ਤਿਰਕੀ ਦਸੂਰੀਏ ਦਾ ਗਹਿਦਾਰੀ ਦੇ ਬੇ ਉਹ ਅਜੁਲੀਆਨਾ ਬੋਰਿਆਮਾ ਬ੍ਰਿਆ ਰਾਡੀਓ ਦੇ ਨਾਲ।